0: ਐਵੇਂ ਕੀ ਪੱਕੇ ਮੇਰੇ ਸੁਣਵਾ ਲੈ ਗੁਰੂ ਜੀ
1: ਅੱਜ ਸੁਣੇ
0: ਮੈਂ ਠੀਕ ਕੀ ਵਾਂਦੀ ਨਹੀਂ ਤਾਂ ਗੁਰੂ ਜੀ ਕੋ ਮੈਂ ਬਾਤ ਹੋ
1: ਯਾਦ ਇਹ ਬਾਤ ਸੁਣੇ ਕਾ ਕਿ ਘਰ ਦਾ ਤਾਲਾ ਬੰਦ ਹੋਣ ਦਾ ਲੱਗ ਗਿਆ
0: ਓਹੋ ਪੱਕੇ ਮੇਰੇ ਆਤੀ ਤਾਂ ਨਾ ਹੁਣ ਅੱਛਾ ਹੈ ਗੁਰੂ ਜੀ
1: ਆਇਓ ਤੇਰੇ ਮਾਛੀ ਮਾਰਾ ਨਾ ਬਈ ਨਹੀਂ ਵਸ ਲੱਗ ਗਿਆ
0: राखीका लोक बाकाको ढुन्चे चिन्ने प्रयत्न गरे साथी छुटी सक्नु भएको छ र कोही साथी हुनुहुन्छ टेलिफोन लाइनमा स्वागत गरिहालौ को हुनुहुन्छ कहाँबाट हेलो हेलो भन्दै थिए साथीको फोन डिस्कनेक्ट भइसकेको छ।